ਸ਼ਾਮ ਯਾ ਰਾਜੋ ਛਾਣੇ ਨਹੀਂ ਰੇ ਬਾਬਾ ਆਪਟੇ ਬਾਬਾ ਬਾਬਾ ਬਾਬੂ ਰਾਓ ਗਣਪਤ ਰਾਓ ਆਪਟੇ ਬੋਲ 106.2 ਦ